ਕਿਰਪਾ ਦੇਵਾ ਜੀ ਕਿਰਪਾ ਸਾਡੀ ਆਉਂਦਾ ਚਾਨਰ ਚਾਨ ਗਾਵੂ ਮੋਟੇ ਵਰਤ ਗਾਨ ਗਾਵੂ ਮੋਟੇ ਵਰਤ ਗਾਨ ਤਲ ਮਗਰਾ ਜਾ ਤਲ ਕਰ ਜਾ ਬਿਗੀ ਬਿਗੀ ਬਿਗੀ ਬਿਗੀ ਡੌਲਾਨ ਡੌਲਾਨ ਗਾਵੂ ਮੋਟੇ ਵਰਤ ਗਾਨ ਗਾਵੂ ਮੋਟੇ